0: ਸਿਰਫ ਕੈਂਸਰ ਟਿਊਮਰ ਤਥਾ ਸਵਾਸਥ ਸਾਹ ਸੰਬੰਧੀ ਦੀਰਘਕਾਲੀਨ ਸਮੱਸਿਆ ਦੇਖੀ ਦਾ ਫਸਲ
1: ਸੰਦੇਸ਼।